0: ਜੂੜਾ ਮਿਲਦੀ ਵੀ ਗਾਉਂਦੇ ਫਰਜ਼ ਦਾ
1: ਸਰਪੰਚ ਬਣਾ ਮੈਨੂੰ ਤਾਂ ਗਾਉਂ ਗਾਉਂ
2: Thank you.